ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਜ਼ ਦਰ ਫੂਡ ਦੈਟ ਨੀਡਸ ਬਲੈਸਿੰਗ? ਬਲੈਸ ਦ ਫੂਡ, ਦੈਟਸ ਵਾਈ ਆਈ ਵਾਜ਼ ਆਸਕਿੰਗ। ਓਕੇ।